0: ਕੁਤੋ ਸਾਤੀ ਮੈਸ਼ੇਨ ਕਾਕੂ ਯੋਮਾਰੀ ਅਜਾਰਾਂ ਗੈ ਸਾਬੇ ਸ਼ੁਗੋ ਤੇਂਦੇ ਸਿੰਗਰੀ
1: ਹੋਨੇ
0: ਦਿੱਤੇ ਹੀ ਕੋਚੋ ਬੀਤੋ ਸੇਜੇ ਦੂ ਕੇਚੀ ਸ਼ੁਟ ਕਰੇਸਨਾ ਸਿਮਦੀ ਨੇਲ ਪਾਪ ਚੋਗਰੀ ਨਾ ਬੀਤੋ ਸੇਜੇ ਦੂ ਸ਼ੀਨੇ ਸਿਮ ਨੇਲ ਪਾਪ ਤੁਗੀ ਅਜਾ ਇਫਾ ਨਾ ਨਾ ਸੁਥਾਲ ਪਬੀਨਾ
1: 阿家人家，我哭死了呗。这是可就不就血啊？这是。我问你，让人看不？我问你。梅恒，梅恒，阿是哪个姑娘？这不是他姐？梅恒，梅恒，梅恒。